ਮਖਲ ਮਠਲ ਗੀ ਥੋਰਮ ਕਯਾ ਸੰਡੋਕਟਨਾ ਤਹੰਜਰੀਬਾ ਸੀ ਆਕਾਸ਼ਵਾਨੀ ਇੰਫਾਲ ਗੀ ਐਫ ਐਮ ਸੰਗਾਈ ਚੈਨਲ ਦਗਿਨੀ ਹਾਉਸਿਕ ਪੁੰਫਮ ਅਸਿਦਾ ਅਰੁਮ ਗੀ ਦਮਕ ਪੂਰਨ ਲਾਕਚਰੀ ਗੁਡ ਮਾਰਨਿੰਗ ਮਨੀਪੁਰ ਗੀ ਥੋਰਮ ਥੋਰਮ ਅਸਿ ਗੀ ਦਮਕ ਅਰੁਮ ਗੀ ਖੋਂਗਲੋਈ ਲੌਰੇਮ ਬਮ ਚੰਦਨਾਨਾ ਥੋਰਮ ਤਾਬਿਰੀਬਾ ਖੁਆਇ ਖਿਬਿਕਪੁ ਤਰਾਮਨਾ ਉਕਚ ਬਗਲੁਇਨਨਾ ਖੁਰੁਮ ਜਰੀ ਥੋਰਮ ਅਸਿਦਾ ਅਰੁਮਨਾ ਖੁਇਦਾਬਿਬਾ ਮਨੀਪੁਰੀ ਫਿਲਮ ਸੈ ਨਤ੍ਰਗਾ ਮਟਮ ਮਿਸੈ ਸਿੰਘ ਅਖੋ ਗੀ ਥਮਜਰੀਬਾ ਮੋਬਾਈਲ ਨੰਬਰ 9863102016 ਨੰਬਰ ਅਸਿਦਾ ਐਸ ਐਮ ਐਸ ਨਤ੍ਰਗਾ ਵਟਸਐਪ ਮੈਸੇਂਜਰਦਾ ਖਨਬਿਰਕਪ ਯਾਰਗਨਿ ਥੋਰਮ ਅਸਿ ਗੀ ਦਮਕ ਥਮਜਰੀਬਾ ਅਖੋ ਗੀ ਮੋਬਾਈਲ ਨੰਬਰ ਅਮੁਕ ਹੰਨਾ ਨਿੰਗਸਿੰਗਜਰੀ 9863102016 ਅਡੋਮ ਗੀ ਐਸ ਐਮ ਐਸ ਗਾਈਜਰੀ

0: نبی حسین دانو پاک نے سگول دی کون تھرے دا یزید نمائی پاک لے یزید نمائی پاک لے ہاو جکتی اینا نحاکی نکوک اسی بکک لگا خلیب اور یزید تی منا تھاگنی ادوگا ابری جیات نمنا چاوم نپنگنی
1: ngai khojiat ai gi kok se kon na ka
0: hai ho
1: hojik sibo karam ba matam no
0: irai numit ki jumma namaz gi matam nei
1: jumma namaz gi khutbada ai gi ming se palam gani ko
0: palam gani
1: namaz gi khutbada khulfai rasidin singh ming panmada yauriba ai bunik ਜੁਮਾ ਨਮਾਜ਼ ਕੀ ਮਤਮ ਮਸੀ ਮਕਤਦਾ ਨੰਨ ਆਈਗੀ ਕੋ ਕੱਕ ਦੌੜੀ ਵਸੀ ਇਬਨੇ ਜਿਆ ਆਈਨ ਮਾਇਓਲੀ ਬੋ ਮਾਈ ਕੇ ਸੇ ਖਾਨਾ ਕਾਵਾਰੋਂ ਦੇ ਚੁੰਮਰਾ
0: ਚੁੰਮੀ ਚੁੰਮੀ
1: ਅਦੂ ਦੀ ਜਿਆ ਆਈ ਹਾਕ ਸਜਦਾ ਤਾ ਕੇਗੇ ਅਦੂ ਗਾ ਆਈਗੀ ਕੋ ਸੇ ਬਲੌਂਜਾ ਅਮਕ ਲੈਤਰਬਾ ਮਦੀ ਥਾ ਗਵਾਂਗ ਲਵਾਈਗੀ ਮਪੂ ਨਹਾ ਕੀ ਨਮਾਂਗ ਦਾ ਸਜਦਾ ਤਉਜਰੀ ਸੁਭਾਨ ਰੱਬੀ
0: ਕੰਦਵੇ ਹੁਸੈਨ ਨੰਗ ਮਨਸੂ ਜੀਆ ਕਲੰਬਾ ਪਾਵਸਾਈ ਹਾਉ ਜਕਤੀ lem hauri banu pi amang sing sing loi na nangi nakok kasi damaskata na pogani lan misha makoy lan sang punamak thugayo makoy mapot maran punamak lutto gada bani kadai kana kana le hauri lan sang banu
2: oi ni po amadi lem hauri bra
0: maha kasi su
3: ai ko hui hey su iran ning thau yazar jat ki masan pi ਨਿੰਥੋ ਕੋਨ ਗਿਰਾਸ ਕੁਮਾਰੀ ਨੀ ਖੁਲਾਈ ਥਾਂਗਲ ਓ ਐ ਗਲੰ ਬਾਪਾ ਕਿਸੀ
2: ਕੋਈ
3: ਅਜ ਤੁਕ ਚਵਾ ਬੇਦਿਨ ਸਿੰਘ ਸੋਕ ਨ ਬਲਾਨ ਫਮ ਦ ਫਾਵਾ ਨੁਪੀ ਅੰਗਾਂਗ ਦੀ ਹਾਤ ਨਦੇ ਮੁਸਲਮਾਨੀ ਹਾਇਰ ਬਨੰਗ ਨਦੀ ਨੁਪੀ ਅੰਗਾਂਗ ਇਜ਼ਤ ਥਮ ਦਬਾ
0: ਮਸੀ ਖਲੀਫਾ ਯਜਤ ਕੀ ਹੁਕਮ ਨਹੀਂ ਨਿਪਾ ਅਮਤ ਹਿੰ ਨ ਥਮਮ ਗਨੋ ਹਾਇਬਾ
3: ਮਹਾਕ ਕੇ ਮਨਾ ਕ ਥਾਕੋ ਹਨਿੰਗ ਲਗਮਾਨ ਹਾਤ ਸਨੋ
0: ਲਾਨਮੀ ਸਰ ਐਕੋਈ ਅਸੀਬ ਲਾਨਮੀ ਪੁੰਨਮਕ ਦਫਨ ਤੋ ਅਦਗਾ ਹੁਸੈਨ ਕੀ ਖੋਂਗਲੋਈ ਪੁੰਨਮਕ ਤੇ ਲੰਗ ਥੋਕ ਤੁਨ ਥਮੋ ਲੰਗ ਜਾ ਕੁਆਕ ਨ ਸੇਤ ਸੇਤ ਤੁਨ ਚਾਜ ਸਨੋ ਅਦਗਾ ਸਗੋਲ ਤੁੰਗ ਲਾਨਮੀ ਚਾਮਨ ਹੁਸੈਨ ਕੀ ਮਕੋਕ ਯਾਉ ਤਰਮ ਮਸਾਦੋ ਉਫੁਲ ਤਾਨ ਬ ਨੇ ਕਾਇਓ ਸਹਜਦੀ ਹੁਸਿਕਤੀ ਬੰਦੀ ਓਇਰਵਨੀਨਾ ਮਾਂ ਥਾ ਦੁਨ ਲੈਂਗ ਬਿਰੋ

0: हेलो,
1: हेलो,
0: गुड आफ्टरनून, कनाओय बिरबनो।
1: गुड आफ्टरनून मैडम।
0: गुड आफ्टरनून, मिंग लाइफ हम हाई बियो।
1: आई भरा भी वांग काय दगी इमा सना तुम बिनी
0: इमा सना तुम बी इमा कम दौरी नुंगाई रि ब्रो
1: नाजे नुंगाई नुंगाई हाई तारे नारम ल मयाम दुखर नाजे ब्रे दो आई आई ना सु हाई जेनिंग दि को कोई kungan kungan gala ini bah aku ikut manipun juga lagi ini nak leh aku kung kung dahir ni kalau tuh hitra gak matu ini tuh tahun tuh cai ni aja dah mama bapa nak tak kung cir pun ni nak gaji macam ada tunggal lagi anak ni yang kade tu je mana pan dah aku mama aja jadi anak ni tadi siapa kung cir bayar ni nga hai bu in le pan hai bu in le na mon de harau ge ba ngi ba thola ka dori ba thabu ki ji na khang da ba na do na na chi chi mai ka na ta ba yam ya we ba ko ko cha de ji ya we na na to ko de lam de jo man manga mari manga tong de la ba chu ru ka chu ko ko ko chi na da na ta ba mi ram de chi na ya la e ko
0: hoi hoi
1: ทุกเรื่องมาว่ามาปานะจ้าให้ต้องมาทำจ้ากันมันมีกันไหมต้องจ้าเนี่ยต้องมีทั้งปุ๊บดีมันมีเนี่ยบอกว่าบอกว่าที่นี่เขาจะเช่นนั้นไว้นะไม่รับปากเราต้องมีรอยยิ้มเรื่อยต้องมีของดีๆกันเรื่อยๆที่ทำอย่างที่ได้ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไม่ไ 뭐 수배를 하시고 떠오르다 하잖아도 그중 어떤 집에지나 이빙한 이제 수고하면 아침 넘는 거 힘드신 거 요한이 보고 아야 무엇땀이라 수고함도 있거든요 하여간 아이엄마다 맞다며 아무 마음은 뭐 아이야 방문자가 하이까래 거기야 죽을 것뿐이니
0: hoi hoi ma koi gi madam sigi generation da ahom ba susum a koi khara uba phangi ko yam phaja bawa khaloni koi gi apaba sama samoi badan inkhalak liba na hasing na tung koi na tung gi yumbiril oina leho ga doini hai bawa khalon se ni aduna mama ai bising na icha sing bu kup na se na si aduga madam gi mamal bu khang na si jina si ani shuba pham da imana phong dok pi ri se ko yam phaja bawa khalon ngak tani ma yam nungai jai tharom saru ya birakpa atopa caller ama mungai mina si ma
1: kawa chen
0: Taram nok chari.

ਅਤੇ ਬ੍ਰੇਕ ਅਬਗੀ ਮਤੁੰਗ ਦਾ ਥਰੁਮ ਤਾਬੀਰ ਬਸਿੰਗ ਬੁਆ ਮੋਰੇ ਤਰਾਮ ਨੋ ਅਕਸਰੀ ਗੁੱਡ ਈਵਨਿੰਗ ਮਨੀਪੁਰ ਥਰੁਮ ਮਸੀ ਕੀ ਖਦੋਲ ਗਿਆ ਹਮ ਸੁਬਦਾ ਲਾਂ ਥੋਕ ਸਕ ਦੋਰੀ ਬਾ ਇਸੇ ਯਸੀ ਮਤਮ ਇਸੇ ਅਮਖ ਲਕੋ ਚਰੀ ਇਸੇ ਯਸੀ ਬੁ ਸੇਸਕ ਲੀ ਬਨਾ ਰੋਈ ਬਮ ਪਹਾਰੀ ਸੇਰਿੰਗ ਬਾ ਨੋਂ ਥੋਮ ਬਾ ਮੰਗਲ ਜਾਓ ਮੈ ਚੇ ਨੋਂ ਸੀ ਵੀ ਨੰਗ ਸੇ ਇਫਮ ਦਦੀ ਅਸੁਮ ਨਸੇ ਹੋਰੀ ਇਸੇ ਯਸੀ ਕੀ ਦਮਕ ਐਸ ਐਮ ਐਸ ਥਾਬੀ ਰਕ ਲੀ ਬਮ ਰੂਪ ਸਿੰਘ ਸਿਨਾ ਕੋਕਸਾਈ ਦਗੀ ਮੋਰਾਂਗ ਚੇਮ ਬਿਜੋਈ ਮਯਾਂਗ ਇਫਾਲ ਹੇਅਰ ਸੈਕੰਡਰੀ ਦਗੀ ਨਾਉਰੇਮ ਇਬੋਮ ਸਾ ਓਇਨਾਮ ਦਗੀ ਮਕਕ ਮਯੂਮ ਸਲਾਚੁਨ ਮਰੂਪ ਸਿੰਘ ਸਿਨਾ ਖੁਦਾ ਨਖਨ ਬਿਰਕ ਪਿਸੈਨੀ ਖੁਦੋਲ ਤਮਜ਼ਰੀ ਨੁਆਇਨ ਤਾਮਿਨਸੀ